0: ਜੀ ਸੱਜਣੋ, ਤੁਸੀਂ ਸੁਣਿਆ ਇਹ ਸੌਂਗ, ਵੈਲਕਮ ਸੌਂਗ, ਕੈਸਾ ਲੱਗਿਆ ਤੁਹਾਨੂੰ? ਸਾਨੂੰ ਤਾਂ ਜਿਹੜਾ ਲੱਗਿਆ ਅਸੀਂ ਤੁਹਾਨੂੰ ਦੱਸ ਹੀ ਦਿੱਤਾ, ਹੁਣ ਤੁਹਾਨੂੰ ਇਹ ਕੈਸਾ ਲੱਗਿਆ ਇਹ ਤੁਸੀਂ ਦੱਸੋਗੇ, ਇਹਦੇ ਉੱਤੇ ਆਪਣੀ ਰਾਏ ਦਿਓਗੇ, ਕਮੈਂਟਸ ਰਾਹੀਂ ਵੀ ਦੱਸੋਗੇ ਸਾਨੂੰ, ਤੁਸੀਂ ਮੈਸੇਜ ਰਾਹੀਂ ਵੀ ਦੱਸੋਗੇ ਸਾਨੂੰ, ਵਟਸਐਪ ਰਾਹੀਂ ਵੀ ਦੱਸੋਗੇ ਤੁਹਾਨੂੰ ਕੈਸਾ ਲੱਗਿਆ। ਆਪਣੀ ਆਪਣੀ ਰਾਏ ਜਿਹੜੀ ਹੈ ਇਹਦੇ ਉੱਤੇ ਤੁਸੀਂ ਲਾਜ਼ਮੀ ਦਿਓ।
1: एक पल की लापरवाही।
2: अंकल, मुझे तो बड़ी होके एरोप्लेन उड़ाना था, पायलट बनना था, मुझे बड़ी होकर डॉक्टर बनना था, मैं तो सबसे बड़ा बिजनेस स्टार्ट करना चाहता था।

ਸਮੀਨ ਆਪ ਸੁਣ ਰਹੇ ਥੇ ਜੀ ਮੇਰੇ ਸਿਰ ਤੇ ਕਰਮ ਦੀ ਛਾਂ ਮੇਰੇ ਲਜਪਾਲ ਰੱਖਦੇ ਨੇ ਕਾਰੀ ਸ਼ਾਹਿਦ ਮਹਿਮੂਦ ਸਾਹਿਬ ਕੀ ਆਵਾਜ਼ ਮੈਂ ਇਹ ਕਲਾਮ ਆਪਣੇ ਸੁਣਾ ਆਪ ਚਾਹੂੰਗਾ ਆਪਸੇ ਇਜਾਜ਼ਤ ਮੈਂ ਜੈਸਾ ਮੈਂ ਕਹਾਂਗਾ ਜੀ ਮੇਰੇ ਬਾਅਦ ਆ ਰਹੇ ਹੈ ਅਲੈਗਜ਼ੈਂਡਰਾ ਡਰਾਈਵ ਟਾਈਮ ਲੇਕਰ 6 ਵਜੇ ਰੋਜ਼ ਮੈਂ ਖਬਰੇ ਹੋਊਗੀ ਔਰ 6 ਸੇ ਲੇਕਰ 8 ਵਜੇ ਤੱਕ ਮੇਰਾ ਹੀ ਇੱਕ ਪ੍ਰੋਗਰਾਮ ਆਪਕੋ ਸੁਣਨੇ ਕੋ ਮਿਲੇਗਾ ਅਬ ਆਪਸੇ ਇਜਾਜ਼ਤ ਚਾਹੂੰਗਾ ਯਾਰ ਜਿੰਦਾ ਸੋਬਤ ਬਾਕੀ ਆਪਣੀ ਦੁਆ ਮੈਂ ਯਾਦ ਰੱਖੀਏ ਖੁਦਾ ਹਾਫਿਜ਼ ਜਾਤੇ ਜਾਤੇ

0: ਹੈ ਤੈਨੂੰ ਹੁਣ ਕਿਵੇਂ ਸਮਝਾਵਾਂ ਮੈਂ ਕਦੀ ਲਾਇਆ ਨਹੀਂ ਲਾਰਾ ਤੂੰ ਵੀ ਕਿਸੇ ਨੂੰ ਚਾਂਸ ਨਹੀਂ ਦਿੱਤੇ ਆ ਦੁਬਾਰਾ ਗੱਲ ਮੁੱਕ ਜਾਂਦੀ ਜਦੋਂ ਟੁੱਟ ਜਾਂਦਾ ਵਾਦਾ
1: ਤੈਨੂੰ ਹੁਣ ਕਿਵੇਂ ਸਮਝਾਵਾਂ ਮੈਂ ਕਦੀ ਲਾਇਆ ਨਹੀਂ ਲਾਰਾ ਤੂੰ ਵੀ ਕਿਸੇ ਨੂੰ ਚਾਂਸ ਨਹੀਂ ਦਿੱਤੇ ਆ ਦੁਬਾਰਾ ਗੱਲ ਮੁੱਕ

Una nu puchho about the feet. Una nu puchho about the dreams. Una te rakha thoda yakeen. Hor kede artist nal kar diye galla. Hor kede munde anu ditte tu number. Kendi trust kar. Socha na sochi ja bas kar. See, I can't help it. I need to protect myself and be selfish. Vadde dil nu satt vadi lagdi. Kendi hase wali gal kar koi chajj di. Achha, tu koi gal fir suna de. Mainu chhed ke tu socha vich pa de. ਅੱਖਾਂ ਨਾਲ ਕਰਦੀ ਇਸ਼ਾਰੇ ਕਹਿੰਦੀ ਗੱਲਾਂ ਛੱਡ ਦੇ ਕਰਕੇ ਵਖਾ ਦੇ ਤੈਨੂੰ ਹੁਣ ਕਿਵੇਂ ਸਮਝਾਵਾਂ ਮੈਂ ਕਦੀ ਲਾਇਆ ਨਹੀਂ ਲਾਰਾ ਤੂੰ ਵੀ ਕਿਸੇ ਨੂੰ ਚਾਂਸ ਨਹੀਂ ਦਿੱਤੇ ਆ ਦੁਬਾਰਾ ਗੱਲ ਮੁੱਕ ਜਾਂਦੀ ਜਦੋਂ ਟੁੱਟ ਜਾਂਦਾ ਵਾਦਾ ਤੈਨੂੰ ਹੁਣ ਕਿਵੇਂ

0: So hi, Satiq. I want to dedicate a song and also I want to sing on your radio.
1: So here we go.
2: So chair vich vanti sanu dekh ke mundir tan sardi jodi jadon chair vich vanti sanu dekh ke mundir tan sardi thodi jandi lange hath kehni kand kithe lakaya vadda kehni thodi jandi lange hath kehni kand kithe lakaya vadda kehni ਇੱਕ ਫੋਨ ਕਰਾਂ ਜਦੋਂ ਸੋਹਣੇ ਨੂੰ ਇੱਕ ਫੋਨ ਕਰਾਂ ਜਦੋਂ ਸੋਹਣੇ ਨੂੰ ਪੂਰਾ ਪਟਦਾ ਹੁੰਦਾ ਆ ਲੈ ਕੇ ਚੰਨ ਵੜ ਕੇ ਨਾਲ ਯਾਰੀ ਤਾਰੇ ਦਿਲੀ ਦਿਖਾਉਂਦਾ ਆ ਲੈ ਕੇ ਚੰਨ ਵੜ ਕੇ ਨਾਲ ਯਾਰੀ ਤਾਰੇ ਦਿਲੀ ਦਿਖਾਉਂਦਾ ਆ
0: Patty, thank you. Bye.
3: Southampton's Community Radio, Hours FM.

0: Natalie DeLuccio and keep listening to Awaaz FM.
1: अपने कारोबार को कामयाबी की बुलंदियों पर ले जाने के लिए एडवर्टाइज कीजिए आप अपने आवाज एफएम पर लाइव नशरियात के अलावा आवाज सुना जा रहा है इंटरनेट पर दुनिया भर में स्पॉन्सर कीजिए अजान या फिर रंगारंग पंजाबी उर्दू पश्तो या हिंदी प्रोग्राम्स आवाज रेडियो पर और पहुंचाइए दुनिया के कोने कोने में आप अपनी आवाज आवाज एफएम के साथ
2: You're listening to Awaaz FM 99.8 megahertz in your car, in your kitchen, on your AI device, on DAB and on the internet. Awaaz FM on 99.8.
3: Thanks for tuning in to your local community radio station. We're one of 250 similar stations across the UK, each one serving a specific area every day of the year. And when you advertise your business on community radio, you're talking to people round here. And your money stays round here too, helping us to continue broadcasting. Find out more through the radio station website and keep listening to hear more of what makes us unique. Community radio, we're all about here.
4: ਮੂਲੀਆਂ ਗਾਂਦਲਾਂ ਨੇ ਪੱਤੇ ਪਿਆਣੇ ਨੇ ਗਾਜਰ ਨੇ ਪੱਤੇ ਤੇ ਮੇਥੀ ਫਿਰ ਅਸੀਂ ਕਿਹਾ ਆਪਣੇ ਸੋਏ ਪਾਲਕ ਧਨੀਆ ਬਾਥੂ ਇਹ ਚੀਜ਼ਾਂ ਪੈਣੀਆਂ ਸੀ ਤੇ ਇਹ ਦੱਸ ਮੈਂ ਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਪਹਿਲਾਂ ਪਾਣੀ ਪਾ ਕੇ ਗਾਲਣੇ ਨੇ ਸਾਰੀਆਂ ਜਿਹੜੀਆਂ ਪਾਉਣੀਆਂ ਪੱਤੇ ਇਹਨਾਂ ਨੇ ਇਹ ਲਸਣ ਦੇ ਪੱਤੇ ਵੀ ਉਹ ਵੀ ਪੈਣੀਆਂ ਵਿੱਚ ਉਹਨਾਂ ਸਾਰਿਆਂ 'ਚ ਪਹਿਲਾਂ ਪਾਣੀਆਂ 'ਚ ਗਾਲਣੇ ਜਿਸ ਵੇਲੇ ਚੰਗਾ ਗਲਣਾ ਉਸ ਚੰਗਾ ਮਲ ਜਲ ਕੇ ਨਾ ਫਿਰ ਉਸਨੇ ਇੱਕ ਲੱਸੀ ਪਾਉਣੀ ਅਤੇ ਫਿਰ ਉਹ ਖੱਪਣੀ ਲੱਸੀ ਬਾਜਰੇ ਨੇ ਜਾਣੇ ਪਹਿਲਾਂ ਹੀ ਨਾਲ ਬਾਹਰ ਛੱਡਣੇ ਜਿਸ ਵੇਲੇ ਉਸ ਗਾਲਣੇ ਪਾਣੀਆਂ 'ਚ ਫਿਰ ਉਹ ਅੱਗ ਜਿਹੜੀ ਆ ਉਹ ਸਹਿ ਨਾ ਠੰਡਾ ਨਾ ਹੋਇਆ ਸਾਗ ਅਤੇ ਫਿਰ ਤਾਂ ਸਹੀ ਗੱਲਾਂ ਅਤੇ ਫਿਰ ਉਸ ਚੰਗਾ ਮਲ ਜਲ ਕੇ ਫਿਰ ਉਸਨੇ ਵਿੱਚ ਲੱਸੀ ਪਾਉਣੀ ਅਤੇ ਫਿਰ ਉਹ ਚੰਗੀ ਖੱਪਣੀ 'ਚ ਫਿਰ ਉਹ ਸਾਗ ਤਿਆਰ ਹੋਣਾ ਅਤੇ ਬਹੁਤ ਮਜ਼ੇ ਨਾਲ ਸਾਗ ਹੋਣਾ ਪਰਾਠੇ ਨਾਲ ਵੀ ਖਾਣ ਹੋਣਾ ਨਾਸ਼ਤੇ 'ਚ ਬਹੁਤ ਮਜ਼ਾ ਕਰਨਾ ਪਰਾਠੇ ਨਾਲ ਅਤੇ ਮਕਈ ਦੀ ਰੋਟੀ ਨਾਲ ਵੀ ਲੋਕ ਖਾਣੇ ਬਾਜਰੇ ਦੀ ਰੋਟੀ ਨਾਲ ਵੀ ਖਾਣੇ ਅਤੇ ਇਸ ਤਰ੍ਹਾਂ ਹੀ ਪਕੜਾਂ ਦੇਣਾ